0: ਸਾਹਿਬ ਮਤਾ
1: ਸਹੀ ਸਹੀ ਡੇਰਾ ਮੈਨਾ ਨਾ ਸਹੀ ਸਹੀ ਡੇਰਾ ਮੈਨਾ ਨਾ ਪ੍ਰੋਗਰਾਮ ਕੀ ਕਾਲ ਕਵਲ ਯੋ ਜਾਨ ਵਾਲੇਕੁਮ ਸਲਾਮ ਵਾਲੇਕੁਮ ਸਲਾਮ ਡੇਰਾ ਮੈਨਾ ਨਾ ਦੇ ਕਾਲ ਕਵਲ ਯੋ ਜਹਾਨ ਮੈਨਾ ਹਾਂਜੀ ਬਿਲਕੁਲ ਦਾਊ ਮੁਸਰਾ ਨਸਰ ਉਲ੍ਲਾ ਮਸੀਦ ਤੇ ਪ੍ਰੋਗਰਾਮ ਕੀ ਮੁਸਰ ਰੋਗ ਲਾਲ ਮੁਸਰ ਅਖਬਲਾ ਰਾਏ ਸ਼ਰੀਕ ਕਰਲਾ ਜੀ ਅਸਲਾਮ ਅਲੈਕੁਮ ਜੀ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਸੁਖ ਤਿਰਸਰ ਅਦਿਕੁਮ ਜ਼ੈਨਾ ਬਿਲਕੁਲ ਅਮ ਨਾਮਾਨ ਦਾ ਖੇਰ ਖਰੀਅਤ ਤੈਨ ਚੋਰੋਰ ਮੇ ਸੁਖ ਤਿਰਸਰ ਅਦਿਕੁਮ ਜ਼ੈਨਾ ਇੰਚ ਬਿਲਕੁਲ ਆਵਾਜ਼ ਰਸੀ ਇੰਚ ਸੁਖ ਤਿਰਸਰ ਅਦਿਕੁਮ ਜ਼ੈਨਾ
0: ਜ਼ਖੋ ਬਨੋਨਾ ਖਬਰੇ ਕਹੋ
1: ਜੀ ਜੀ ਗੁਲਖਾਨ ਪ੍ਰੋਗਰਾਮ ਕੇ ਹਰ ਕਲੇ ਤੋਂ ਇਸ ਤਰ੍ਹਾਂ ਮਾਸ਼ੇ ਪੁਖੇਰ ਜੀ ਜੀ ਪ੍ਰੋਗਰਾਮ ਦੇ ਔਰ ਇਹਦਾ ਸ਼ੁਰੂ ਅੱਛਾ ਮੋਸਰਾ ਪ੍ਰੋਗਰਾਮ ਕੇ ਫਸਟ ਮੋਸਰਾ ਪ੍ਰੋਗਰਾਮ ਕੇ ਬਿਲਕੁਲ ਖੇਰ ਖਰੀਅਤ ਤਾਂ ਗੁਲਖਾਨ ਉਰੋਰ ਮੋਸਰਾ ਫਸਟ ਟਾਈਮ ਰੋਲਾ ਨਵੇਂ ਸੋਚ ਨਵੇਂ ਫਿਕਰ ਕੇ ਪ੍ਰੋਗਰਾਮ ਕੇ ਪ੍ਰੋਗਰਾਮ ਕੇ ਆਮੀਨ ਆਮੀਨ ਪ੍ਰੋਗਰਾਮ ਕੇ ਹਰ ਕਲੇ ਤੋਂ ਹੈ ਔਰ ਚੂੰਕਿ ਨਨ ਪ੍ਰੋਗਰਾਮ ਚ ਕੁੰਦਾ ਦੇ ਤਾਲੀਮ ਹਵਾਲੇ ਸਰਦਾ ਦੇ ਤਾਲੀਮ ਹਵਾਲੇ ਸਰ ਬੋ ਖਪਲ
0: ਬਿਲਕੁਲ ਮਲਜ਼ਮ ਹੈ ਵੇਲਾ
1: ਆ ਮੀਨਵਾਲੋ ਤਬ ਸਭ ਪੈਗਾਮ ਮੇਰ ਕੇ ਬਿਲਕੁਲ ਵਕਤ ਚ ਕੁੰਦਾ ਆਗਾ ਹਮ ਰੋ ਸਰਾ ਕਾਮ ਦਾ ਨੋ ਸਭ ਪੈਗਾਮ ਮੇਰ ਕੇ
0: ਬਿਲਕੁਲ ਮੁਖਤਸਰ ਖਬਰ ਤੱਕ
1: ਆਓ ਜੀ ਜੀ
0: ਤਾਲੀਮ ਦਾ ਸੀ ਸੋਬ ਲਾ ਕਨਾ ਪੇਸ਼ਲੇ
1: ਜੀ
0: ਤੇ ਅਸਲ ਸੇ ਵਿਸ਼ ਪਟੋਲ ਪਾਕਿਸਤਾਨ ਸ਼ੋ ਕੋ
1: ਪੈਸੇ
0: ਬੰਦੇ ਨੰਬਰ ਪੂਰ ਮਸਾਲਾ ਦਿੱਤਾ ਉਸਨੇ ਚ ਦੈਸ ਉਸ ਮਾਰਾ
1: ਜੀ
0: ਮੋਲ ਔਰ ਅਰਦਾ ਦਮਰਾ ਕਪਿਲ ਦਾ ਦੈਸ ਉਸ ਮਾਰਾ ਚ ਅਗਾ ਪ੍ਰਿੰਸੀਪਲ ਚ ਦਾ ਅਗਾ ਫਲਕਾ ਸੁਣ ਚ ਦੀ ਉਹ ਬਲਕਾ ਸਦਾ ਅਗਾ ਉਹਨਾਂ ਮਖ ਸ਼ਿਕਾਇਤ ਚਾਟ ਪਟ
1: ਸਹੀ ਹੈ ਚ ਅਗਾ ਤਾਂ ਨੰਬਰ ਚ ਕੁੰਦ ਮਿਲਵੀ ਜੀ ਮੋਲ ਯਰਤ ਚ ਕੁੰਦ ਨੰਬਰ ਨਾ ਮਿਲਵੀ ਜੀ
0: ਇਹ ਅਗੇ ਤਾਂ ਨੰਬਰ ਕਮ ਹੈ ਵੇਰ ਕਾਈ ਬਿਲਕੁਲ ਨੰਬਰ ਕਮ ਹੈ ਉਤਲ ਗਾ ਉੜੀ ਉਹ ਤਲ ਮੇ ਚ ਤਾ ਪਰਸਾ ਜਦੋਂ ਸੇ ਵੇਰ ਅਗਲ ਉਤਲ ਮੇ ਚ ਤਾ ਪਰਸਾ ਰੋਬ ਸਾ ਉਤਲ ਮੇ ਚ ਦਾ ਦੁਬਾਰਾ ਚੈੱਕ ਕਾ ਕਨੇ ਉਤਲ ਮੇ ਚ ਜ਼ਰੂਰ
1: ਸਹੀ ਯਕੀਨੀ ਸਰ ਮੁਸ਼ਤਾਰ ਗੁਲਖਾਨ ਪ੍ਰੋਗਰਾਮ ਕੇ ਸ਼ਿਰਕਤ ਕਵਲ
0: ਵਾਲੇਕੁਮ
1: ਸਲਾਮੀਨ ਆਮੀਨ ਡੇਰਾ ਮਨਨਾ ਦੇ ਕਾਲ ਕਵਲ ਯੋ ਜਹਾਨ ਮਨਨਾ ਜੀ ਬਿਲਕੁਲ ਮੀਨਾ ਵਾਲੋ ਪ੍ਰੋਗਰਾਮ ਨਵੇਂ ਸੋਚ ਨਵੇਂ ਫਿਕਰ ਵਕਤ ਚਿਕੁਮ ਦਾ ਆਗਾ ਬਸ ਸਰ ਤਰ ਸਿਦਰਾ ਦਾ ਇਖਤਿਤਾਮ ਕੀਦਾ ਹੋਏ ਤੋ ਸਿਕਾਲ ਸ਼ਿਕੁਮ ਦੀ ਆ ਮਜ਼ੀਦ ਨਸ਼ੂ ਸ਼ਰੀਕ ਵਾਲਾ ਡੇਰ ਮੁਆਜ਼ਰਤ ਸਰਾ ਚ ਸੁਮਰਾ ਮੀਨਾ ਵਾਲੋ ਮੁਸਰਾ ਪ੍ਰੋਗਰਾਮ ਕੇ ਨਵੇਂ ਸੋਚ ਨਵੇਂ ਫਿਕਰ ਕੇ ਦੇ ਤਾਲੀਮ ਹਵਾਲੇ ਸਰਾ ਦੇ ਬੱਚੇ ਪਰਵਰਿਸ਼ ਹਵਾਲੇ ਸਰਾ ਮੁਸਰ ਅਖਬਲ ਰਾਏ ਸ਼ਰੀਕ ਕੜਲੇ ਔਰ ਯਕੀਨੀ ਸਰਾ ਮੁਸ਼ ਚਖਬਲ ਸੁਮਰਾ ਮਸ਼ਮੂਨ ਦੀ ਨੋ ਅਗੀਬ ਮੁਜਾ ਉਸ ਲਫਜ਼ਈ ਕਹੋ ਔਰ ਬਿਲਕੁਲ ਦਾਮੋ ਹਮ ਕਤਲੀ ਦੀ ਦਾਮੋ ਹਮ ਔਰਦਲੀ ਦੀ ਚਿਕਲਾ ਯੋ ਬਚਾ ਵੀ ਯੋ ਮਸ਼ੂਮ ਵੀ ਦੇ ਅਗਾ ਦੇ ਪਲੋਰ ਖਬਰ ਨਾ ਮਨੀ ਨੋ ਅਗੀਤਾ ਪਰਵਰਿਸ਼ ਤਰੀਕੇ ਖਾਰਚ ਕੁਮਦਾ ਔਰ ਮੁਝ ਅਖਬਲ ਉਨ ਦਾ ਚਿਕਲਾ ਮੁਝ ਬੱਚੀ ਤਰ ਟਾਈਮ ਵੇਰ ਕੂ ਬੱਚੀ ਸਰ ਮੁਝ ਟਾਈਮ ਖਾਰਚ ਕੂ ਔਰ ਨੋ ਕਿ ਮੁਸ਼ਕੂਰ ਤਲੋਟ ਸ਼ੂ ਮੁਸ਼ ਪਖਬਲ ਮੋਬਾਈਲ ਮੰਦੀ ਲੱਗਿਆ ਸ਼ੂ ਔਰ ਬਚਾ ਚਿਕੁਮਦਾ ਆਹਮ ਦਾ ਕਸੀ ਮੋਬਾਈਲ ਮੰਦੀ ਲੱਗਿਆ ਸ਼ੀ ਯਾ ਮੁਸ਼ਕੂਰ ਤਾਂ ਨਾ ਨਵਜ਼ੂ ਉਹਨੂੰ ਆਲਤਾ ਕੁਰ ਕੇ ਚਿਕਲਾ ਮੁਝ ਨਵਜ਼ੂ ਯਾ ਮੁਝ ਯੋ ਸ਼ਾਇ ਗਲਾਤ ਵਈ ਨੂੰ ਨੋ ਅਗੇ ਮੰਦੀ ਮੁਝ ਸ਼ੂਰ ਚਿਕੁਮ ਨਾ ਆਗਾ ਸਟਾਰਟ ਕੂ ਨੋ ਆਗਾ ਬਚਾਏ ਮਸ਼ੂਮ ਹਮ ਦੇ ਆਗਾ ਮੁਝ ਨਾ ਨਕਲ ਵਈ ਨੋ ਆਗਾ ਮਸ਼ੂਮ ਹਮ ਦੇ ਪਲੋਰ ਗੁੰਦੇ ਰਵਿਆ ਚਿਕੁਮ ਦੋ ਆਗਾ ਆਪਣਾ ਉਕਈ ਔਰ ਬਿਲਕੁਲ ਬੱਚੀ ਸਰਬ ਮੁਝ ਖਪਲ ਟਾਈਮ ਚਿਕੁਮ ਦਾ ਆਗਾ ਵਿਰਕਵਲ ਵੀ ਚ ਮੁਝਾ ਬਚਾਏ ਤਖ ਪਲ ਵਕਤ ਵਿਰਕੂ ਔਰ ਆਗਾ ਬੱਚੀ ਚਿ ਨਕਮ ਸ਼ਵੀ ਵੀ ਔਰ ਦੇ ਅਗੂ ਡਾਂਟ ਪਾਂਟ ਬਜਾਏ ਮੁਝਾ ਉਹ ਤਾਂ ਹੌਸਲਾ ਵਿਰਕੂ ਚ ਬਚਾਏ ਤਬ ਹੌਸਲਾ ਚਿਕੁਮ ਦੋ ਆਗਾ ਨਮ ਤਵੇ ਔਰ ਮਖ ਤਾ ਕੋਸ਼ਿਸ਼ ਚਿਕੁਮ ਦਾ ਆਗਾ ਬੋ ਜਰੀ ਸੁਤੇ ਔਰ ਪਦੀ ਕੋਸ਼ਿਸ਼ ਕੀ ਤੋ ਸਰਾ ਮੁਝ ਸਰੀ ਕਿਯੂ ਔਰ ਚਿ ਸੁਮਰਾ ਖਰਚਾ ਕੀ ਜੀ ਔਰ ਸੁਮਰਾ ਪੈਸੇ ਲਗੇ ਜੀ ਔਰ ਨੋ ਬਿਲਕੁਲ ਤੋ ਤਾਂ ਇਹ ਦਰੇ ਇੰਤਖਾਬ ਬਜ਼ਕੋਮ ਤੋ ਖਰਚਾ ਬਜ਼ਕੋਮ خو بچی دا به کوآپریشن ایتو وي چې ته خپله سټڈی چې کوم ده هغې ته ټایم ویر کې. نو دې امید سره چې د معاشرې دپاره به موږ یو ښه سکوپ چې کوم ده هغه پیدا کولو کوشش کوو او خپل بچی چې کوم دي د هغو تربیت کې موږ خپل کردار چې کوم ده هغه ادا کوو. او اکثر دا ګیله رودرومي چې په دې کې والدین چې کوم دي هغه کردار صحیح نه ادا کوي د بچیو پرورش کې. نو هغه پرورش کردار به موږ ادا کوو هغې دپاره یو ادارې انتخاب کوو یا بچیو په مخ کې به موږ داسې حرکتونه نه کوو لکه موبایل استعمال شول یا په کور کې اسې جنگ جګړه شوله چې بچی هغې نه نقلو وي. او نو موږ به کوشش وي چې موږ خپلو بچیو دپاره یو ښه روشن مستقبل چې کوم ده هغه لټوو یا هغو ښه انتخاب چې کوم ده هغه موږ کوو. او مینهوالو نننی پروګرام نوې سوچ نوې فکر وخت سر ته رسیدلی ده. امید ده چې پروګرام به تاسو خوښ شوی او چې څومره مینهوال دي هغه پس شوی دي او هغه میل دي یا فیمیل دي نو هغه ته مبارکي ورکو او چې څوک ناکام دي هغه ته به دا وایي چې تاسو خپل کوشش چې کوم ده هغه جاری ساتئ. او تر نیکسټ پروګرام پورې به متره کوي اجازه ته او دعاګانو کې به مې یاد ساتئ. خو پروګرام دوران کې کچیرې مناسب داسې الفاظ وتلي وي چې هغې باندې چا خاطر دون شوی وي یا نه به موږ بخښنه غواړو معذرت په غواړو. دعاګانو کې به مې یاد ساتئ. چرته وای خاد وسئ آباد وسئ د لوی الله په امان.
2: It's 6 o'clock. Hourly time check is brought to you by Radio Aman. Jhan Rang Aman.

ਆਖੀ ਜੀ ਬਿਲਕੁਲ ਗੱਪ ਸ਼ਾਪ ਲੱਗ ਗਈ ਸੀ ਤੁਸੀਂ ਤਾਂ ਮੂੰਹ ਵਿੱਚ ਇਹਨਾਂ ਨੂੰ ਐਂਟਰਟੇਨਮੈਂਟ ਹਾਜ਼ਰ ਕਰਵਾ ਔਰ ਲਸ਼ਕੀ ਲਸ਼ਕੀ ਖਬਰ ਦਾਕਾ ਪਪਰਾਡਾ ਕੋਸ਼ੀ ਬਾਦ ਨਾ ਦੀ ਕਹਿਣਾ ਹਾਏ ਹਾਏ ਸੋ ਜਨਾਬ ਬਿਲਕੁਲ ਜੀ ਜੇ ਤੁਸੀਂ ਲਾਈਵ ਕੌਣ ਜੀ ਕੀ ਮਾਂ ਸਿਲਸਿਲਾ ਦੋ ਅਗਾ ਉਹ ਸ਼ੁਰੂ ਕਵੀ ਆ ਨੋ ਜਨਾਬ ਤੁਸੀਂ ਮਤਾ ਕਾਲ ਕਵਾਲੇ ਸੀ।

0: ਕੜੇ ਨੂੰ ਡੇਰਾ ਡੇਰਾ ਮਨ ਨਾ ਸ਼ੁਕਰ ਗਾਮ ਕੀ ਦੇਖੋ ਅਲਵ ਕੋ ਬਿਲਕੁਲ ਮੈਸੇਜਸ ਚਿਕਮ ਦੀ ਦਵਾ ਹਮਰ ਗਾਮ ਕਿਸ਼ ਮਿਲੋ ਬਿਲਕੁਲ ਤੁਸ 8583 ਮੈਸੇਜਸ ਕੋ ਵਲੀ ਸ਼ੇ ਮੋਬਾਈਲ ਕੋ ਲੋਟ ਸ਼ੇ ਰਾਈਟ ਯਾ ਕ੍ਰੀਏਟ ਆਪਸ਼ਨ ਤਾ ਚਰ ਤੱਕ ਤੁਸ ਮੈਸੇਜ ਲਿਖੇ ਅਗੀ ਜੀ ਤੇ ਬਲੋਟ ਸ਼ੇ ਉਹ ਲਿਖੇ ਆਰ ਇਕੇ ਯਾ ਓਵਰ ਕੇ ਸਪੇਸ ਖਪਲ ਨੋ ਮਖਪਲੇ ਲਗੇ ਨੋ ਯਾ ਵੈਸੇ ਇਨ ਕੇ ਪੋ 8583 ਬਾਨੇ ਯਾਨੀ ਕਿ 85 83 ਬਾਂਦੇ ਕਰਾਂ ਤੁਸ ਮੈਸੇਜ ਰੋਸ਼ੀ ਪ੍ਰੋਗਰਾਮ ਕੀ ਵੋ ਮੈਸੇਜ ਰੋਸ਼ ਮਿਲੀ ਜੀ ਕਿਸੀ ਗੱਲ ਬਣੀ ਅਸਲਾਮ ਵਾਲੇਕੁਮ ਅਲਹਮਦੁਲਿਲਾ ਬਿਲਕੁਲ ਠੀਕ ਠਾਕ ਸੋ ਖਬਰ ਕਿ ਵੀ ਕਿਮ ਦੇਣਾ ਸੋ ਕੋ ਖੁਸ਼ਨਾ ਖਬਰ ਕਿ ਵੀ ਕਰਕਨਾ ਖਜੀ ਖੁਸ਼ਨਾ ਦਾ ਪ੍ਰੋਗਰਾਮ ਕੀ ਖਰਕੇ ਲੇ ਵੀ ਬਖੇਰ ਰੋਗਲੇ ਖਜੀ ਸਰੰਗੇ ਸ਼ਾਇ ਕਨਾ ਬਿਲਕੁਲ ਠੀਕ ਠਾਕ ਦਾਨਾ ਤੋ ਚੀ ਅਵਲ ਦਿਲ ਕਾਲ ਦੇ ਕੋ
1: ਨਾ ਜੀ
0: ਸ਼ਾ ਸ਼ਾ ਸਹੀ ਸਹੀ ਬਸ ਕਿ ਦਸ਼ੀ ਤੋ ਸੇ ਨੋਮ ਰਜਿਸਟਰ ਕੇ ਮੁਲਿਕਲ ਆਈ ਨਵੀ ਕਨਾ ਜੀ ਜੀ ਸਹੀ ਸ਼ਾ ਨੂਰ ਨੂਰ ਖੇਰ ਦੇ ਆਂ ਖਜੀ ਦਾਨਾ ਤੋ ਹੋਏ ਕਨਾ ਛੇ ਪ੍ਰੋਗਰਾਮ ਕੀ ਬਸ ਵੇਲ ਗੋੜੇ ਖਬਰ ਵੇਲੇ ਤੁਸ ਨਾ ਖਬਰ ਸੀ ਸਹੀ ਸਹੀ ਨਾ ਨੋ ਮਤਲਬ ਜਨੇ ਦਾ ਸੀ ਕਹਿਣਾ ਚਾਵਲ ਸਲ ਕਾਲੂ ਕੀ ਬਿਆਗੀ ਨਾ ਖਬਰ ਨਹੀਂ ਰਿਸ਼ੀ ਬਿਆ ਖੁਸ ਖਬਰ ਨਹੀਂ ਉਹ ਤੁਸ ਖੈਰ ਕਾਲ ਕਰੀ ਦੀ ਪ੍ਰੋਗਰਾਮੋ ਕੇ ਨਾ ਖਬਰ ਵੇਲੇ ਤਾਂ ਨਹੀਂ ਰਿਸ਼ੀ ਅੱਛਾ ਜੀ ਸਹੀ ਬਸ ਖੇਰ ਮਾਦਰ ਰਵਾਈ ਸ਼ਾ ਸਹੀ ਡੇਰਾ ਮਨਨਾ ਲੋਹੀਆ ਖਜ਼ਾ ਸ਼ੀ ਕੋਲ ਕਵਲੀ ਅਨੂਰ ਬਸੋਲ ਗੋੜੇ ਵਾਲੇਕੁਮ ਅਸਲਾਮ ਡੇਰਾ ਮਨਨਾ ਕੋਲ ਕਵਲੀ ਯੋ ਜਹਾਨ ਮਨਨਾ ਖਬਰ ਨਹੀਂ ਰਿਸ਼ੀ ਬੇਬੀ ਯਾ ਖਬਰ ਸਹੀ ਬਸ ਕਲ ਕਲ ਦਾ ਸਿੱਖੀ ਜੀ ਆਹ ਚੀਜ਼ ਪਰ ਰੇਡੀਓ ਤੇ ਕਾਲੋ ਕੋ ਡੇਰ ਜ਼ਿਆਦਾ ਖਬਰ ਕਵਾਂ ਕਲਾ ਕਾਲ ਮਿਲੋ ਸੀ ਅਟੈਂਡ ਸੀ ਗਾ ਬੈਠੋ ਵਾਲੇ ਖਬਰ ਹਜੀ ਕਾਲ ਬਣੇ ਬਲਸੋ ਕੋ ਦੇਖੀ ਹਮਦੇ ਨਰਸੀ ਅਸਲਾਮ ਵਾਲੇਕੁਮ ਅਲਹਮਦੁਲਿਲਾ ਠੀਕ ਠਾਕ ਸੋ ਖਬਰ ਪੀਰ ਸਾਹਿਬ ਖਬਰ ਮਾਸ਼ਾ ਪ੍ਰੋਗਰਾਮ ਕੇ ਦਰ ਹਰ ਕਲੇ ਵੀ ਦੁਆ ਗਾਣੇ ਅਰਥ ਕਵੇ
2: ਅਸਮਾਨ
0: ਸ਼ਾ ਸਹੀ ਬਸ ਜੇ ਕਸ ਕੰਮ ਤਾਂ ਮਿਲੋ ਸ਼ਾ ਦੁਬਾਰਾ ਕਨਾ ਬਿਆ ਬਿਲਕੁਲ ਦਰ ਤਪਲੇ ਕਹੋ ਬਤੋ ਤੇ ਗਣੇ ਤਾਂ ਖਫਕੇ ਜੇ ਡੇਰਾ ਮਨਨਾ ਡੇਰਾ ਮਨਨਾ ਯੋ ਜਹਾਨ ਮਨਨਾ ਓਕੇ ਲਾਫੀਜ਼ ਬਿਲਕੁਲ ਪੀਰ ਸਾਹਿਬ ਕਾਲ ਕਰੇ ਹੋ ਨੋ ਬਸ ਪੀਰਾਨੋ ਹੋ ਚੁਕਮ ਦੀ ਗਨਾ ਦੁਆ ਗਾਣੇ ਕਬਲੀ ਜੀ ਦੁਆ ਗਾਣੇ ਵੋ ਸਪੈਸ਼ਲ ਮਿਸ ਟੋਲ ਟੀਮ ਦੁਬਾਰਾ